ਨਹੀਂ ਤੁਸੀਂ ਸੁਣ ਰਿਹਾ ਸੀ ਗੀਤ ਆਵਾਜ਼ਾਂ ਸੀ ਸੁਭਾਸ਼ ਦੱਤਾ ਦੀ। ਸਾਮੀਨ ਆਕਾਸ਼ਵਾਣੀ ਆਲ ਇੰਡੀਆ ਰੇਡੀਓ ਨਸ਼ਰੀਆਤ ਦੇ ਸ਼ਾਨਦਾਰ 90 ਸਾਲਾ ਤਕਰੀਬਾਤ ਦਾ ਜਸ਼ਨ ਮਨਾ ਰਹੇ ਹੈ। ਇਸ ਦਾ ਸਫ਼ਰ 8 ਜੂਨ 1936 ਕੋ ਸ਼ੁਰੂ ਹੋਇਆ ਸਾ। ਇਹ ਦਿਹਾੜਾ ਮੁਲਕ ਦੀ ਸਕਾਫਤੀ ਇਤਲਾਤ ਔਰ ਨਸ਼ਰੀਆਤ ਦੀ ਤਾਰੀਖ ਵਿੱਚ ਇੱਕ ਖਾਸ ਘੜੀ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਆਵਾਜ਼ ਪੈਦਾ ਹੋਈ ਔਰ ਨਸਲਾਂ ਤੱਕ ਗੂੰਜਦੀ ਰਹੀ। ਸਾਮੀਨ ਇੱਧਰ ਯਾਦ ਰੋਇਆ ਜੇ 100 ਦਿਹਾੜਿਆਂ ਦਾ ਨਸ਼ਾ ਮੁਕਤ ਭਾਰਤ ਮਿਸ਼ਨ ਸ਼ੁਰੂ ਹੋਇਆ ਔਰ ਗਰਾਂ ਸ਼ਹਿਰ ਹਰ ਜਾਈ ਆਮ ਲੋਕ ਅਤੇ ਨਿੱਕੇ ਬੱਚੇ ਔਰ ਨੌਜਵਾਨ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਨੇ। ਇਸ ਵਬਾ ਕੋ ਜੜੋਂ ਮਕਾ ਕਈ ਸਾਫਣ

ਜੀ ਸਾਮੀਨ ਕਾਬਲ ਬੁਖਾਰੀ ਦੀ ਆਵਾਜ਼ ਵਿੱਚ ਤੁਸੀਂ ਮਾਈਏ ਸੁਣ ਰਿਹਾ ਸੀ। ਸਾਮੀਨ, ਜ਼ਿੰਦਗੀ ਇੱਕ ਅਨਮੋਲ ਤੋਹਫਾ ਹੈ, ਇਸਕੋ ਜ਼ਾਇਆ ਨਹੀਂ ਹੋਣ ਦੇਣਾ। ਜ਼ਿੰਦਗੀ ਵਿੱਚ ਕਾਮਯਾਬ ਹੋਏ ਵਾਸਤੇ ਮਕਸਦ ਦਾ ਤਾਇਨ ਕਰਨਾ ਜ਼ਰੂਰੀ ਹੈ। ਹਕੀਕੀ ਅਹਦਾਫ ਯਾਨੀ ਨਿਸ਼ਾਨ ਮੁਕਰਰ ਕਰਨਾ, ਆਪਣੀਆਂ ਗਲਤੀਆਂ ਥੀਂ ਸਿੱਖਦਿਆਂ ਰਹਿਣਾ, ਇਹ ਇਨਸਾਨ ਵਾਸਤੇ ਜ਼ਰੂਰੀ ਹੈ। ਮੁਸਬਤ ਯਾਨੀ ਚੰਗੀ ਸੋਚ ਰੱਖਣਾ ਤਾਂ ਲੱਗ ਬਣ ਕੇ ਮਿਹਨਤ ਕਰਨਾ ਵੀ ਜ਼ਰੂਰੀ ਹੈ। ਦੂਜਿਆਂ ਦੀ ਮਦਦ ਕਰਨਾ, ਇਮਾਨਦਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਵੀ ਅਹਿਮ ਹੈ। ਜ਼ਿੰਦਗੀ ਵਿੱਚ ਕਦੇ ਮੁਸ਼ਕਲਾਂ ਆਉਣ, ਉਹਨਾਂ ਦੀ ਘਬਰਾਉਣਾ ਨਹੀਂ, ਬਲਕਿ ਕਾਮਯਾਬੀ ਵਾਸਤੇ ਅਮਲੀ ਔਰ ਵਾਜ਼ਿਆ ਮਨਸੂਬੇ ਦੀ ਲੋੜ ਹੈ। ਇਨਸਾਨ ਹਕੀਕਤ ਪਸੰਦ ਬਣ ਕਰੋ, ਨਾ ਕਿ ਪਰਫੈਕਟ। ਹਮੇਸ਼ਾ ਅਸੀਂ ਆਪਣੀਆਂ ਹੱਦਾਂ ਕੋ ਸਿਆਣ ਕਰਾਂਗੇ। ਤਸਾਮੀਨ, ਇਧਰੋਂ ਅੱਜ ਦੇਖਾਂ ਤਾਂ ਮੌਸਮ ਵਿੱਚ ਵੀ ਕਾਫੀ ਤਬਦੀਲੀ ਆਈ ਹੈ। ਇੱਥੇ ਸ੍ਰੀਨਗਰ ਵਿੱਚ ਅੱਜ ਖੁੱਲ੍ਹ ਕੇ ਧੁੱਪ ਹੋਈ ਹੈ, ਅਤੇ ਜਿਸ ਨਾਲ ਗਰਮੀ ਦਾ ਅਹਿਸਾਸ ਆਉਂਦਾ ਰਿਹਾ। ਤਸਾਮੀਨ, ਆਓ ਪ੍ਰੋਗਰਾਮ ਵਿੱਚ ਅੱਗੇ ਸੁਣਦੇ ਹਾਂ ਗੁਲਾਮ ਹਸਨ ਤਬੱਸਮ ਦੀ ਆਵਾਜ਼ ਵਿੱਚ ਇਹ ਗੀਤ।

0: कश्मीर अपनी पार्टी ਦੇ ਸਦਰ ਸੈਯਦ ਮੁਹੰਮਦ ਅਲਤਾਫ ਬੁਖਾਰੀ ਤੇ ਸਾਬਕ ਡੀਡੀਸੀ ਮੈਂਬਰ ਤੇ ਭਾਰਤੀ ਜਨਤਾ ਪਾਰਟੀ ਲੀਡਰ ਇੰਜੀਨੀਅਰ ਏਜਾਜ਼ ਹੁਸੈਨ ਸ਼ਾਮਿਲ ਐਨ ਹੁਣ ਰੇਲ ਸਰਵਿਸ ਦੀ ਮੁਤਲਕ ਖਬਰ ਵੰਦੇ ਭਾਰਤ ਐਕਸਪ੍ਰੈਸ ਹੁਣ ਅੱਜ ਜੰਮੂ ਤੇ ਵਾਦੀ ਕਸ਼ਮੀਰ ਦੇ ਵਿਚਕਾਰ ਆਪਣੀ ਸਰਵਿਸ ਦਾ ਬਾਕਾਇਦਾ ਆਗਾਜ਼ ਕਰ ਦਿੱਤਾ ਹੈ। ਟ੍ਰੇਨ ਸਵੇਰ 6:20 ਉੱਤੇ ਜੰਮੂ ਥੀ ਬਿਜਾ ਉਸੀ ਜਿਹੜੀ ਖਿੱਤੇ ਵਿੱਚ ਰੇਲ ਰਾਬਤੇ ਕੋ ਬਿਹਤਰ ਬਣਾਉਣੇ ਦੀ ਤਰਫ ਇੱਕ ਅਹਿਮ ਕਦਮ ਹੈ। ਪਹਿਲੀ ਸਰਵਿਸ ਵਿੱਚ ਮੁਸਾਫਰਾਂ ਸੁਣ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਜ਼ੀਰ ਆਜ਼ਮ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਮੁਸਾਫਰਾਂ ਸੁਣ ਇਸ ਲਾਮੇ ਕੋ ਤਾਰੀਖੀ ਕਰਾਰ ਦਿੰਦਿਆਂ ਆਖਿਆ ਜੇ ਇਹ ਜੰਮੂ ਕਸ਼ਮੀਰ ਦੇ ਲੋਕਾਂ ਵਾਸਤੇ ਆਸਾਨੀ ਤੇ ਬਿਹਤਰ ਰਾਬਤਾ ਕਹਿਣ ਕੇ ਆਇਆ ਹੈ। ਤਵੱਕੂ ਹੈ ਜੇ ਵੰਦੇ ਭਾਰਤ ਐਕਸਪ੍ਰੈਸ ਜੰਮੂ ਤੇ ਸ੍ਰੀਨਗਰ ਦੇ ਵਿਚਕਾਰ ਰਾਬਤੇ ਕੋ ਮਜ਼ਬੂਤ ਕਰਸੀ। ਵਾਜ਼ਾ ਜੀ ਇਸ ਸਰਵਿਸ ਕੋ ਰੇਲਵੇ ਦੇ ਵਜ਼ੀਰ ਅਸ਼ਵਨੀ ਵੈਸ਼ਨੋ ਸੁਰ ਜੁਮੇਰਾਤ ਕੋ ਸ਼ੁਰੂ ਕੀਤਾ ਆਸਾ। ਉਹਨਾਂ ਸੁਣ ਟ੍ਰੇਨ ਕੋ ਜੰਮੂ ਤੇ ਸ੍ਰੀਨਗਰ ਵਾਸਤੇ ਇੱਕ ਬੜੀ ਬੜਾ ਸੰਗੇ ਮੀਲ ਕਰਾਰ ਦਿੱਤਾ। The group of concerned citizens ਜੰਮੂ ਕਸ਼ਮੀਰ ਸੁਣ ਜੰਮੂ ਤੇ ਸ੍ਰੀਨਗਰ ਦੇ ਵਿਚਕਾਰ ਬਰਾਹ ਰਾਸਤ ਰੇਲ ਖਿਦਮਤ ਸ਼ੁਰੂ ਹੋਣ ਦਾ ਖੈਰ ਮੁਕਦਮ ਕੀਤਾ ਹੈ। ਜੀ ਸੀ ਸੀ ਦੇ ਚੇਅਰਮੈਨ ਤੇ ਸਾਬਕ ਗਵਰਨਰ ਦੇ ਮੁਸ਼ੀਰ ਖੁਰਸ਼ੀਦ ਅਹਿਮਦ ਗਨਾਈ ਸੁਣ ਇੱਕ ਪ੍ਰੈਸ ਬਿਆਨ ਵਿੱਚ ਮੁਤਾਲਬਾ ਕੀਤਾ ਹੈ ਕਿ ਜੰਮੂ ਸ੍ਰੀਨਗਰ ਵੰਦੇ ਭਾਰਤ ਐਕਸਪ੍ਰੈਸ ਵਾਸਤੇ ਅਨੰਤਨਾਗ ਵਿੱਚ ਇੱਕ ਹਾਲਟਿੰਗ ਸਟੇਸ਼ਨ ਕੀਤਾ ਜੁਲਣਾ ਚਾਹੀਏ ਤਾਂ ਜੇ ਜਨੂਬੀ ਕਸ਼ਮੀਰ ਦੇ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਕੋ ਵੀ ਰਾਹਤ ਥਾ ਸਕੇ। 8ਵਾਂ ਮਰਕਜ਼ੀ ਪੇ ਕਮਿਸ਼ਨ 1 June-4 June ਤੀਕਰ ਸ੍ਰੀਨਗਰ ਦਾ ਦੌਰਾ ਕਰਸੀ। ਇਸ ਸਿਲਸਿਲੇ ਵਿੱਚ ਪੇ ਕਮਿਸ਼ਨ ਦੇ ਡਾਇਰੈਕਟਰ ਦੀ ਤਰਫੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਮੁਤਲਕੀਨ ਤੇ ਆਖਿਆ ਗਿਆ ਜੇ ਉਹ ਇਸੀ ਮਹੀਨੇ ਦੀ 16 ਤੀਕਰ ਯਾਦਾਸ਼ਤ ਹੈ ਮੁਲਾਕਾਤ ਵਾਸਤੇ ਆਪਣੀ ਦਰਖਾਸਤਾਂ ਕਮਿਸ਼ਨ ਦੀ ਵੈਬਸਾਈਟ 8cp.gov.in ਉੱਤੇ ਆਨਲਾਈਨ ਜਮ੍ਹਾਂ ਕਰਨ। ਇਸੀ ਦੇ ਨਾਲ ਹੀ ਖਬਰਾਂ ਦਾ ਇਹ ਬੁਲਟਿਨ ਮੁੱਕਿਆ। ਖਬਰਾਂ ਦਾ ਅਗਲਾ ਬੁਲਟਿਨ ਆਕਾਸ਼ਵਾਣੀ ਸ੍ਰੀਨਗਰ ਥੀ 5:50 ਉੱਤੇ ਗੋਜੀ ਜ਼ਬਾਨ ਪੇ ਨਸ਼ਰ ਹੋਸੀ। ਦਿਓ ਇਜਾਜ਼ਤ, ਖੁਦਾ ਹਾਫਿਜ਼।
1: ہم آکاشوانی سری نگر سے آپ سے مخاطب ہیں میڈیم ویو 268.8 اور ایف ایم 103.5 میگا ہرٹز پر۔ زمین 4:30 ہوئے ہیں، آئیے پروگرام سنتے ہیں شہنواز سامون کے ساتھ شینا پروگرام۔

0: ਅਮ ਦਰਵੇਸ਼ ਕਿਸਮ ਕਾ ਲੋਕ ਹਾਂ ਉਤਨਾ ਜ਼ਿਆਦਾ ਲੋਕਾਂ ਨਾਲ ਖੁਸ਼ ਕਰਨਗੀ ਨਹੀਂ ਮਾਰਿਆ ਵੀ ਤਾਕਤ ਹੋਤੀ ਹਮ ਵੇ ਬੜੀ ਜ਼ਿਆਫਤ ਵੀ ਨਹੀਂ ਖਵਾਲ ਸਕਦਾ ਹਮ ਕਿਸੇ ਨਾਲ ਤਾਜ ਵੀ ਨਹੀਂ ਪਹਿਨਾ ਸਕਦਾ ਹਮ ਕਿਸੇ ਨਾਲ ਕੁਝ ਵੀ ਨਹੀਂ ਤਾਂ ਸ਼ੁਕਰ ਹੈ ਕਿ ਹਮ ਕਿਸੇ ਦੀ ਟੋਪੀ ਵੀ ਨਹੀਂ ਲਾਦਾ ਲੇਕਿਨ ਇਹ ਚੀਜ਼ ਜਿਹੜੀ ਹੈ ਵਾਹ ਲੈ ਕੇ ਆਇਆ ਸਾਹਮਣੇ ਤੇ ਫਿਰ ਵੇ ਗੋਦੜੀ ਮਾਰਾ ਦੇ ਜੋ ਕੁਝ ਵੀ ਮੰਗਦੀ ਰਹੀ ਗੋਦੜੀ ਕੋ ਤੇ ਵੇ ਜਿਹੜੀਆਂ ਕੋਸ਼ਿਸ਼ ਜਾ ਕਰੀ ਕਿ ਉਹਨਾਂ ਨਾਮ ਨੇ ਗੁੰਗੀ ਨਹੀਂ ਸਮਝਿਓ ਤੇ ਮੈਂ ਬੋਲਤੀ ਰਹੀ ਤੇ ਹਮ ਵੀ ਜਵਾਬ ਦੇਤਾ ਰਿਹਾ ਸ਼ਾਇਰੀ ਕਾ ਬਾਰਾ ਮੈਂ ਕਿਸੇ ਨੇ ਬਹੁਤ ਅੱਛੀ ਗੱਲ ਕਹੀ ਹੈ ਸਤੀ ਜਿਹੀ ਹੈ ਉਤਨੀ ਸ਼ਾਇਰਾਂ ਦੀ ਵੀ ਉਤਨੀ ਤਾਰੀਫ
1: ਬੁਨਿਆਦੀ ਤੌਰ ਪਰ ਸਾਰੀ ਗੱਲ ਟੁੱਕਣ ਅਸਲ ਮੈਂ ਸ਼ੇਰੀ ਅਦਬ ਜੁੜਵਾ ਹੈ ਜਾਂ ਜੋ ਵੀ ਅਦਬ ਕਾ ਹਵਾਲਾ ਨਾਲ ਜੋ ਚੀਜ਼ ਮਹਿਫੂਜ਼ ਹੋ ਜਾਏ ਜਾਂ ਇੱਕ ਪੂਰੀ ਤਾਰੀਖ ਰਹਿ ਇਸ ਨੇ ਅਗਰ ਇੱਕ ਟੋਕੀ ਤੱਕ ਇਤਮ ਰੱਖੇਗਾ ਤਾਂ ਇਸ ਤੋਂ ਜੋ ਮੁਝ ਜ਼ਿਆਦਾ ਫੈਲੇ ਹੋਏ ਔਰ ਸਾਹਮਣੇ ਜੋ ਕੁਝ ਥਾਰਾ ਕਲਾਮ ਕੀ ਸੂਰਤ ਹਮਾਰੇ ਸਾਹਮਣੇ ਆ ਤੁਰੇ ਹੋਏ ਵੋ ਇੱਕ ਐਸੋ ਮੈਸੇਜ ਹੈ ਅੱਜ ਵੀ ਗਾਲਿਬ ਹੋਰ ਇਤਮਾਰੇ ਨਾਲ ਨਹੀਂ ਮਗਰ ਅੱਜ ਵੀ ਮੈਂ ਲੋਕਾਂ ਕਾ ਜ਼ਹਿਨ ਪਰ ਗਾਲਿਬ ਹੈ ਇਕਬਾਲ ਵੀ ਆਇਆ ਹੈ ਤੋਰ ਉਹਨੇ ਆ ਕੇ ਐਸੋ ਕੁਝ ਛੋੜ ਗਿਆ ਕਿ ਵੋ ਅੱਜ ਵੀ ਮਹਾਰਤ ਕੋਲ ਇਸੇ ਤਰ੍ਹਾਂ ਮਹਿਫੂਜ਼ ਹੈ ਔਰ ਹਮ ਉਸਨਾ ਇੰਗਾਉਂਗਾ ਨਹੀਂ ਕਰ ਸਕਦਾ ਤੋ ਜੋ ਇੱਕ ਐਸੋ ਦਰਸ ਹੈ ਔਰ ਇੱਕ ਐਸੋ ਰਿਕਾਰਡ ਰਹਿ ਜਾਏ ਕਿ ਇਸੇ ਪਰ ਪੂਰੀ ਤਾਰੀਖ ਕੋ ਇੱਕ ਸਿਲਸਿਲੋ ਚਲਾ ਔਰ ਜ਼ਿੰਦਗੀ ਕਾ ਇਹ ਦਰਜਾ ਜਿਹੜਾ ਜੇ ਉੱਪਰ ਚਲਦਾ ਚਲੇ ਤੇ ਥਾਰੋ ਜੁੜੇ ਇਸਮਾਂ ਸਿਲਸਿਲੋ ਆਏ ਵਾ ਉਸਮਾਂ ਹਮ ਜੋ ਵੀ ਥਾਰਾ ਕੋਲ ਚਾਹਵਾਂਗਾ ਅਗਰ ਤਾਂ ਮੈਂ ਆਪਣਾ ਕਲਾਮ ਵਿੱਚੋਂ ਕੁਝ ਇੱਕ ਚੀਜ਼ ਨਮੂਨਾ ਕੇ ਤੌਰ ਪਰ ਹਮ ਦੱਸ ਛੁੜੇ ਔਰ ਸ਼ੇਰੀ ਅਦਬ ਨਾ ਜਾਣੇ ਉਸ ਤੋਂ ਤਮ ਹਟਾ ਕੇ ਦੇਖੋ ਕਿ ਇਹ ਜਿਹੜੀ ਆਮ ਲਾਇਫ ਮੈਂ ਕਿਉਂਕਿ ਤਮਣਾ ਵਕਤ ਕੀ ਨਬਜ਼ ਪਰ ਪੂਰਾ ਥਾਰੋ ਆਥਰੇ ਹੋਏ ਔਰ ਤਮ ਹਰ ਹਰਕਤ ਨਾ ਜਿਹੜਾ ਹੈ ਤਮ ਆਪਣਾ ਇਜ਼ਹਾਰ ਖਿਆਲ ਮੈਂ ਤਮ ਲਿਆਤਾ ਰਿਹਾ ਹੈ ਉਸਨਾ ਤਾਂ ਉਸ ਹਵਾਲੇ ਨਾਲ ਅਗਰ ਤਮ ਕੁਝ ਚੀਜ਼ ਦੱਸੇ
0: ਚੀਜ਼ ਜਿਹੜੀ ਮੈਂ ਦੱਸੂ ਤਮ ਨਾ ਲੇਕਿਨ ਇੱਕ ਚੀਜ਼ ਜਿਹੜੀ ਵਾ ਹੁਣ ਕਹਿਣ ਤੋਂ ਬਗੈਰ ਨਹੀਂ ਰਹਿ ਸਕ ਵਜ੍ਹਾ ਹੈ ਕਿ ਆਮ ਤੌਰ ਪਰ ਇੰਟਰਵਿਊ ਕੋ ਜੁੜੋ ਇੱਕ ਰਵਾਇਤੀ ਅੰਦਾਜ਼ ਹੈ ਬੋਲੋ ਹੈ ਕਿ ਫਲਾਂ ਸ਼ਖਸ ਆ ਤੂੰ ਕਦ ਪੈਦਾ ਹੋਇਆ ਥੋ ਤੂੰ ਇੱਕ ਤਾਰੀਖ ਦੱਸੇ ਵੋ ਜਿਸ ਤਾਰੀਖ ਕੀ ਗੱਲ ਕਰੇ ਲਗੋ ਵੋ ਵਾਹ ਕੋਈ ਉਸਕੀ ਉਤਨੀ ਬੜੀ ਜ਼ਿੰਦਗੀ ਕੇ ਵਿੱਚ ਅਹਿਮੀਅਤ ਨਹੀਂ ਹੋਤੀ ਹਾਂ ਅਗਰ ਇੱਕ ਕਦੇ ਕਦੇ ਤਨਜ਼ੀਆ ਤੌਰ ਪਰ ਕਹਿ ਤੋਂ ਤੂੰ ਕਾਂ ਨਾ ਜੰਮਿਓ ਸਵਾਲ ਯੋ ਹੈ ਕਿ ਇਹ ਜਿਹੜੋ ਕਾਂ ਨਾ ਜੰਮਿਓ ਜਿਹੜੋ ਇਹ ਅਸਲ ਬਾਤ ਅਸਲ ਗੱਲ ਜਿਹੜੀ ਹੈ ਭਾਵੇਂ ਉਹ ਮਜ਼ਾਕ ਹੀ ਕਰ ਤੋ ਰਿਹੋ ਲੇਕਿਨ ਯਾ ਅਸਲ ਗੱਲ ਹੈ ਕਿ ਕਾਂ ਨਾ ਜੰਮਿਓ ਤੂੰ ਚੱਕਾ ਨਾ ਕਦੇ ਤੂੰ ਜੰਮਿਆ ਥੋ ਤੋ ਦਰਦੇ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ ਵਰਨਾ ਆਤਾਤ ਕੇ ਲੀਏ ਕੁਛ ਕੰਮ ਨਥੇ ਕਰੋ ਵੀ ਆ ਤੋ ਜੋ ਦਰਦ ਲੈ ਕੇ ਜੋ ਅਹਿਸਾਸ ਲੈ ਕੇ ਜਿਸ ਵਕਤ ਸਾਹਮਣੇ ਆਇਆ ਤਮਨੇ ਇਬਤਦਾ ਮੈਂ ਗੱਲ ਕਰੀ ਥੀ ਕਿ ਤਮ ਕਿਸ ਮਾਹੌਲ ਮਾ ਉਸ ਮਾਹੌਲ ਮਾ ਸ਼ੇਰ ਵ ਅਦਬ ਕੀ ਗੱਲ ਹੋਤੀ ਰਹਿਤੀ ਖੁਸ਼ਗਲੂ ਲੋਕ ਜਿਹੜਾ ਖੂਬਸੂਰਤ ਕਲਾਮ ਪੇਸ਼ ਕਰੇ ਮੈਂ ਥਾ ਮਿਆਰੀ ਕਲਾਮ ਪੇਸ਼ ਕਰੇ ਮੈਂ ਥਾ ਮਾਰੋ ਨਾ ਸਮਝਦਾ ਮੈਂ ਵੀ ਉਸ ਪਾਸੇ ਦਿਲ ਜਿਹੜੋ ਉਹ ਲੱਗੋ ਰਹਿ ਤੋ ਉਹ ਤੂੰ ਜੋ ਚੀਜ਼ ਵੀ ਆਪਣਾ ਹਾਸਲ ਹੋਈ ਵਾਹ ਚੀਜ਼ ਜਿਹੜੀ ਹੈ ਆਪਣੇ ਅੱਗੇ ਦੁਨੀਆ ਨੇ ਤਜਰਬਾ ਤੋ ਹਵਾਦਸ ਕੀ ਸ਼ਕਲ ਮੈਂ ਜੋ ਕੁਛ ਮੁਝੇ ਦਿਆ ਹੈ ਲੌਟਾ ਰਹਾ ਹੂੰ ਮੈਂ ਤੋ ਵੋ ਇਸ ਤਰ੍ਹਾਂ ਕਦੇ ਕਦੇ ਕਰਤਾ ਰਿਹਾ ਲੇਕਿਨ ਇੱਕ ਚੀਜ਼ ਜਿਹੜੀ ਹੈ ਵਾਹ ਜਿਸਨੇ ਜਿਸਨੇ ਵੀ ਆਪਣੀ ਇਨਫਰਾਦੀਅਤ ਆਪਣੀ ਸੋਚ ਜਿਹੜੀ ਹੈ ਉਸਕੇ ਮੁਤਾਬਕ ਗੱਲ ਕਰੀ ਵੇ ਗੱਲ ਜਿਹੜੀ ਹੈ ਵੇ ਅਲੱਗ ਤੇ ਅਹਿਮੀਅਤ ਰੱਖੇ ਡਾਕਟਰ ਅੰਦਲੀਪ ਸ਼ਾਦਾਨੀ ਕੋ ਸ਼ੇਰ ਇੱਕ ਇਸ ਵਿੱਚ ਇੱਕ ਜਿਹੜੀ ਨਜ਼ਾਕਤ ਹੈ ਗਜ਼ਲ ਕੀ ਨਜ਼ਾਕਤ ਕੀ ਗੱਲ ਕਰੂੰ ਇਸ ਤਰ੍ਹਾਂ ਦਾ ਸ਼ੇਰ ਜਿਹੜਾ ਹੈ ਮੈਨੂੰ ਲੱਗੇ ਕਿ ਉਹੀ ਆਦਮੀ ਜਿਹੜਾ ਵੋ ਇਸ ਨਾ ਮਹਿਸੂਸ ਕਰ ਸਕੇ ਜਿਸ ਕਾ ਦਿਲ ਮੈਂ ਕਾ ਚੋਟ ਹੋਇਆ ਡਾਕਟਰ ਅੰਦਲੀਪ ਸ਼ਾਦਾਨੀ ਕਹੇ ਕਿਆ ਜਾਣੇ ਕਿਸ ਸਵਾਲ ਕਾ ਪਾਇਆ ਹੈ ਕਿਆ ਜਵਾਬ ਕਿਆ ਜਾਣੇ ਕਿਸ ਸਵਾਲ ਕਾ ਪਾਇਆ ਹੈ ਕਿਆ ਜਵਾਬ ਆਂਸੂ ਭਰੇ ਹੈ ਦੀਦਾ ਹੈ ਉਮੀਦਵਾਰ ਮੈਂ ਨਾ ਸਵਾਲ ਦੱਸਿਓ ਨਾ ਜਵਾਬ ਦੱਸਿਓ ਲੇਕਿਨ ਕੈਫੀਅਤ ਸਾਹਮਣੇ ਆ ਗਈ ਬਹਰਹਾਲ ਅਗਰ ਇਸ ਤਰੀਕਾ ਨਾਲ ਹੁਣ ਗੱਲ ਕਰਤੋ ਰਹੇ ਹੋ ਤਾਂ ਗੱਲ ਪੁੱਛਦਾ ਰਿਹਾ ਤੇ ਜਾਂ ਇੱਕ ਲੰਮੀ ਗੱਲ ਹੋ ਜਾਏਗੀ
1: ਨਾ ਹੁਣ ਥੋੜ੍ਹਾ ਜਿਹਾ ਅਗਰ ਤੁਮ ਇਸ ਚੀਜ਼ ਪਰ ਕਰਤਾ ਨਾ ਕਿ ਗੋਜਰੀ ਕੋ ਜੁੜੋ ਸ਼ੇਰੀ ਅਦਬ ਇਸ ਵਕਤ ਆਇਆ ਹੈ
0: ਗੋਜਰੀ ਕੋ ਜੁੜੋ ਸ਼ੇਰੀ ਅਦਬ ਹੈ ਥਾਰੇ ਮੂੰ ਗੱਲ ਹੈ ਵੋ ਦੋ ਤਰੀਕਾ ਨਾਲ ਅੱਗੇ ਚੱਲਿਓ ਇੱਕ ਤਾਰੀਖ ਕਾ ਹਵਾਲਾ ਦੇ ਨਾਲ ਨਾਰਾਬਾਜ਼ੀ ਕਾ ਹਿਸਾਬ ਕਰਨਾ ਤੇ ਤਹਿਰੀਕ ਜਿਹੜੀ ਹੈ ਤਹਿਰੀਕ ਕੇ ਜ਼ਰੀਏ ਕੋਈ ਆਦਮੀ ਅਗਰ ਯਾ ਸਮਝੇ ਕਿ ਜ਼ਬਾਨ ਕੀ ਤਰੱਕੀ ਹੋ ਸਕੇ ਲੇਕਿਨ ਸ਼ਾਇਰੀ ਕੀ ਤਰੱਕੀ ਨਹੀਂ ਹੋ ਸਕਦੀ ਸ਼ਾਇਰੀ ਕੇ ਵਿੱਚ ਵੋ ਅਸਲ ਜੌਹਰ ਜੁੜੋ ਹੈ ਨਾ ਇੱਕ ਖਾਲਸ ਸ਼ਾਇਰ ਵੋ ਹੋਵੇਗਾ ਜਿਹੜਾ ਖੁਦ ਮਹਿਸੂਸ ਕਰੇ ਔਰ ਆਪਣਾ ਲਫ਼ਜ਼ਾਂ ਮੈਂ ਉਸ ਨਾਲ ਕਹਿ ਥੋੜ੍ਹੀ ਜਿਹੀ ਇੱਕ ਚੀਜ਼ ਹੁਣ ਸਮਝੂ ਕਿ ਕਿਸੇ ਤਰੀਕਾ ਦੇ ਨਾਲ ਅਗਰ ਤੁਮ ਇਸ ਨਾਲ ਸਮਝੇਗਾ ਹੁਣ ਕਿਸ ਤਰ੍ਹਾਂ ਦੀ ਸ਼ਾਇਰੀ ਕਰਤੋ ਰਿਹਾ ਇੱਕ ਗਜ਼ਲ ਕਾ ਦੋ ਚਾਰ
1: ਬਿਲਕੁਲ ਇਹ ਨਮੂਨਾ ਤੌਰ ਪਰ ਸਾਹਮਣੇ ਆਉਣਾ ਚਾਹੀਏ ਨਾ ਇੱਕ ਮੈਸੇਜ ਜਾਣਾ ਚਾਹੀਏ ਨਾ ਆਮ ਲੋਕਾਂ ਤੱਕ
0: ਸ਼ੇਰ ਹੈ ਕਿ ਮੌਤ ਅਡੀਕੀ ਪਲ ਪਲ ਤਿਲ ਤਿਲ ਮਰੇ ਹੋ ਯਾਰ ਮੌਤ ਅਡੀਕੀ ਪਲ ਪਲ ਤਿਲ ਤਿਲ ਮਰਿਓ ਯਾਰ ਆਤੇ ਜਾਤੇ ਸਾ ਹਰ ਜਾਣੋ ਭਰਿਓ ਯਾਰ ਟਲ ਜਾਣੋ ਥੋ ਟਲਤਾ ਦੀਨੇ ਆਪਣੇ ਆਪ ਟਲ ਜਾਣੋ ਥੋ ਟਲਤਾ ਦੀਨੇ ਆਪਣੇ ਆਪ ਇਵੇਂ ਕਿਵੇਂ ਕਜ਼ਿਓ ਰਜ਼ਿਓ ਕਰਿਓ ਯਾਰ ਉਸਕਾ ਹੱਥ ਨਾ ਸੇਖ ਹਿਜਰ ਕੋ ਸਾੜ ਗਿਓ

0: ਨਾ ਸੱਚੀ ਗੱਲ ਜਿਹੜੀ ਹੈ ਭਾਈਆ ਹੈ ਕਿ ਉਹ ਜਿਸ ਵਕਤ ਗੋਜਰੀ ਵਾਸਤੇ ਕੰਮ ਕਰਨ ਲੱਗੋ ਤੇ ਉਸ ਵਕਤ ਹਮਨੇ ਸਾਰੀ ਚੀਜ਼ ਜਿਹੜੀ ਹੈ ਜ਼ਰੂਰਤ ਥੀ ਗੋਜਰੀ ਜ਼ਬਾਨ ਨਾਲ ਤਰੱਕੀ ਦੇਣ ਦੀ ਜ਼ਰੂਰਤ ਥੀ ਗੋਜਰੀ ਜ਼ਬਾਨ ਕੇ ਵਿੱਚ ਤਮਾਮ ਅਸਨਾਫ਼ ਸੁਖਨਾ ਮੁਤਾਰਫ ਕਰਾਉਣਗੇ ਜ਼ਰੂਰਤ ਥੀ ਇੱਕ ਪੂਰਾ ਕੋ ਪੂਰਾ ਅਦਬੀ ਜਿਹੜੋ ਮਾਹੌਲ ਬਣੇ ਥੋ ਮਾਸ਼ਰੋ ਬਣੇ ਥੋ ਲੱਗੋ ਅਸਰੀ ਅਦਬ ਕਾ ਹਵਾਲਾ ਕੇ ਨਾਲ ਤੇ ਮੈਂ ਆਪਣੀ ਤਰਫ ਤੇ ਕੋਸ਼ਿਸ਼ ਕਰੀ ਹੂੰ ਕਰਨੀ ਤੇ ਕੋਈ ਵਾਜ਼ਿਹ ਸ਼ਖਸੀਅਤ ਹੋ ਨਹੀਂ ਕੋਈ ਬੜੀ ਕਦਾਵਰ ਸ਼ਖਸੀਅਤ ਨਹੀਂ ਲੇਕਿਨ ਮੈਂ ਪੂਰੀ ਕੋਸ਼ਿਸ਼ ਕੀ ਕਿ ਗੋਜਰੀ ਨੇ ਇੱਕ ਸ਼ਕਲ ਦਿੱਤੀ ਜਾਏ ਮੌਜੂਦਾ ਅਦਬ ਜਿਹੜੋ ਇਸ ਵਕਤ ਤਖਲੀਕ ਹੋ ਰਿਹਾ ਉਸ ਕਾ ਹਵਾਲਾ ਕੇ ਨਾਲ ਇਸ ਕੀ ਇੱਕ ਤਸ਼ਕੀਲ ਕੀ ਜਾਏ ਲਸਾਨੀਆਤ ਕਾ ਹਵਾਲਾ ਕੇ ਨਾਲ ਮਾਨਵੀਆਤ ਕਾ ਹਵਾਲਾ ਕੇ ਨਾਲ ਸੋਤੀਆਤ ਕਾ ਹਵਾਲਾ ਕੇ ਨਾਲ ਆਪਣੀ ਤਰਫ ਤੇ ਕਾਫੀ ਕੋਸ਼ਿਸ਼ ਕਰੀ ਤੇ ਮੇਰਾ ਤੇ ਇੱਕ ਚੀਜ਼ ਜਿਹੜੀ ਮੇਰੇ ਅੰਦਰ ਹਾਂਟ ਕਰਤੀ ਰਹੀ ਹਮੇਸ਼ਾ ਵਜ੍ਹਾ ਥੀ ਕਿ ਪੰਜਾਬੀ ਕੋ ਹੱਕ ਨਹੀਂ ਅਦਾ ਕਰ ਸਕਿਓ ਕਿਉਂਕਿ ਮੇਰਾ ਬਜ਼ੁਰਗਾਂ ਨੇ ਸ਼ਾਇਰੀ ਜਿਹੜੀ ਕੀ ਥੀ ਵਹ ਪੰਜਾਬੀ ਮੈਂ ਕੀ ਥੀ ਹਜ਼ਰਤ ਜਨਾਬ ਬਾਬਾ ਜੀ ਸਾਹਿਬ ਰਹਿਮਤੁੱਲਾ ਅਲੈਹ ਕੋ ਤਮਾਮ ਤਰ ਸ਼ੇਰੀ ਕਲਾਮ ਜਿਹੜਾ ਵੋ ਪੰਜਾਬੀ ਮਾਂ ਹੈ ਮੇਰਾ ਮਾਮਾ
1: ਜੀ ਜੀ
0: ਕੌਣ ਨਹੀਂ ਜਾਣ ਹਜ਼ਰਤ ਮੀਆਂ ਨਿਜ਼ਾਮੁਦੀਨ ਨਿਜ਼ਾਮ ਰਹਿਮਤੁੱਲਾ ਅਲੈਹ ਕੋ ਉਨਕੋ ਸਾਰੋ ਕਲਾਮ ਪੰਜਾਬੀ ਵਿੱਚ ਹੈ ਥੋੜ੍ਹੋ ਜਿਹਾ ਉਹਨਾਂ ਨੇ ਇਹ ਇਸੇ ਤਰ੍ਹਾਂ ਇੱਕ ਦਫ਼ਾ ਕਾਹੀ ਗੱਲ ਕਰਤਾ ਕਰਤਾ ਤੇ ਉਹਨਾਂ ਨੇ ਮੈਂ ਕਾਹੀ ਗੱਲ ਕਹੀ ਕਿ ਤਾਂ ਮੈਂ ਆਪਣੀ ਜ਼ਬਾਨ ਮਾਂ ਨਹੀਂ ਕਰ ਰਿਹਾ ਇਹ ਲੰਮੀ ਗੱਲ ਹੈ ਲੇਕਿਨ ਫਿਰ ਇਹ ਹੋਇਓ ਕਿ ਜਿਸ ਵਕਤ ਉਹ ਇਸਕੇ ਵਾਸਤੇ ਜਾ ਗਏ ਮੈਂ ਸਮਝਿਓ ਕਿ ਮੈਂ ਕੁਝ ਨਾ ਕੁਝ ਇਸ ਪਾਸੇ ਕਰ ਲਿਓ ਤੂੰ ਪੰਜਾਬੀ ਵਾਲੀ ਤਰਫ ਮੁੜਿਓ ਔਰ ਤੁਹਾਨੂੰ ਦੇਖੀ ਪੈ ਗਈ ਥਾਰੀ ਨਜ਼ਰ ਤੇ ਗੁਜ਼ਰੀ ਪੈ ਗਈ ਕੁੱਲੀ ਨੀ ਫਕੀਰ ਦੀ ਵਿੱਚ
1: ਬਿਲਕੁਲ ਬਿਲਕੁਲ
0: ਕੁੱਲੀ ਨੀ ਫਕੀਰ ਦੀ ਵਿੱਚੋਂ ਜਿਹੜੀ ਹੈ ਜਾਂ ਸ਼ਾਇਦ ਤੁਹਾਨੂੰ ਦਿਲਚਸਪ ਗੱਲ ਲੱਗਦੀ ਪੈ ਗਈ ਜਾਂ ਲੱਗੇਗੀ ਕਿ ਜਾਂ ਸਿਰਫ ਇੱਕ ਮਹੀਨਾ ਮੈਂ ਤਖਲੀਕ ਹੋਈ ਜਾਂ ਸਾਰੀ ਕੀ ਸਾਰੀ ਉਸਕੇ ਵਿੱਚ ਵੀ ਮੈਂ ਸਾਰੀ ਸਿਰਫ ਪੰਜਾਬੀ ਕੀ ਵੀ ਸਾਰੀ ਸਿਰਫ ਵਰਤਨ ਦੀ ਕੋਸ਼ਿਸ਼ ਕੀ ਹੈ ਦੋਹਾ ਲਿਖੀਆਂ ਹੈ ਨਜ਼ਮ ਲਿਖੀ ਹੈ ਨਾਤ ਲਿਖੀ ਹੈ ਗਜ਼ਲ ਲਿਖੀ ਹੈ ਔਰ ਪੰਜਾਬੀ ਕੋ ਵੋ ਇੱਕ ਮਜਮੂਆ ਮੇਰੇ ਸਾਹਮਣੇ ਆਇਓ ਲੇਕਿਨ ਪੰਜਾਬੀ ਯਾਰਾਂ ਨਾਲ ਮੈਨੂੰ ਗਿੱਲ ਹੋ ਰਹੀ ਹੋ ਉਹਨਾਂ ਮੈਨੂੰ ਉਸ ਤਰੀਕੇ ਨਾਲ ਨੀ ਨਾ ਵਰਤਿਆ ਤੇ ਨਾ
1: ਪਰਖਿਆ
0: ਇੰਟਰਵਿਊ ਦੇ ਹਵਾਲੇ ਨਾਲ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਔਰ ਗਿੱਲਾ ਵੀ ਕੀਤਾ ਜਾ ਸਕਦਾ ਹੈ ਬਾਕੀ ਜਿਹੜੀ ਹੈ ਵਾਹੀਆ ਹੈ ਕਿ ਗੋਜਰੀ ਮੈਂ ਤਮਾਮ ਅਸਨਾਫ਼ ਸੁਖਨਪੁਰ ਲਿਖੀ ਮੈਂ ਨਜ਼ਮ ਵੀ ਲਿਖੀ ਹੈ
1: ਜੀ ਜੀ
0: ਔਰ ਨਜ਼ਮ ਜਿਹੜੀਆਂ ਕੁਝ ਔਖੀ ਨਜ਼ਮ ਜਿਹੜੀਆਂ ਵੀ ਲਿਖੀ ਹੈ
1: ਇੱਕ ਨਮੂਨਾ ਕੇ ਤੌਰ ਪਰ ਕੁਝ ਸ਼ੇਰ ਨਜ਼ਮ ਕਾ ਵੀ ਦੱਸੋ
0: ਦਿਲ ਕਾ ਦਰਦ ਕੋ ਏਕ ਅਰਮਾਨਾ ਕੋ ਦੁਸ਼ਮਨ ਬਣ ਕੇ ਸਾਰ ਗਏ ਉਮੀਦ ਕੀ ਚੁੰਜੀ ਮੋੜ ਲੈ ਗਏ ਆਤੀ ਭਰਿਆ ਸੋਟੀ ਟੇਕੇ ਹੋਲੇ ਹੋਲੇ ਦਿਲ ਕੀ ਤਾਕੀ ਸਾਰੀ ਖੋਲੇ ਹੋਸ਼ ਕਾ ਫੁੱਲ ਸਭ ਮਰੋੜ ਕੇ ਸਟਿਆ ਰਜ ਕੇ ਪਿਆਰ ਕਾ ਟੋਕਾ ਚਰਿਆ ਦਰਦ ਪਰ ਆਇਓ ਕੀਮਤ ਮੰਗੇ
1: ਦਰਦ ਪਰ ਆਇਓ
0: ਦਰਦ ਪਰ ਆਇਓ ਕੀਮਤ ਮੰਗੇ ਵਾਈ ਟਾਕੀ ਦਰਦ ਪਰ ਆਇਓ ਕੀਮਤ ਮੰਗੇ ਲਉ ਜਿਗਰ ਕੋ ਸੁੱਚਾ ਮੋਤੀ ਵਹੀ ਸੁਦਾਗਰ ਸੱਚਾ ਹੋਇਆ ਮੁੱਲ ਜਿਨ੍ਹਾਂ ਨਾ ਸਰਿਆ ਜਿਹੜਾ ਖੂਨੀ ਜਿਗਰ ਦੇ ਸਕੇ ਤਾਂ ਵਹੀ ਸੁਦਾਗਰ ਜਿਹੜਾ ਹੈ
1: ਇਸ ਮਤ ਹਜ਼ਰਤ ਬਹੁਤ ਕੁਝ ਇਜ਼ਹਾਰ ਹੋ ਗਈ
0: ਕੋਈ ਮਨਸੂਰ ਫਰਹਾਦ ਤੇ ਸੋਹਣੀ ਨੀ ਮਰਿਆ ਪਰ ਇਹ ਗੱਲ ਦੱਸੋ ਕੋਈ ਮਨਸੂਰ ਫਰਹਾਦ ਤੇ ਸੋਹਣੀ ਨੀ ਮਰਿਆ ਪਰ ਇਹ ਗੱਲ ਦੱਸੋ ਰੱਸੀ ਤੇਸ਼ੋ ਕੱਚੋ ਘੜੋ ਕੌਣ ਬਣਾਵੇ ਕਿਸਨੇ ਘੜਿਆ
1: ਹਜ਼ਰਤ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਏ ਜਿਹੜੋ ਜਿਹੜੋ ਤਖਲੀਕੀ ਸਫ਼ਰ ਅਥਾਰੋ ਹੁਣ ਇਤਨੋ ਇਹਨੇ ਤਾਂ ਉਰਦੂ ਕਾ ਹਵਾਲਾ ਨਾਲ ਉਰਦੂ ਮਾਂ ਵੀ ਤਖਲੀਕਾਤ ਕੀ ਹੈ ਔਰ ਗੋਜਰੀ ਨਸਰ ਕਾ ਹਵਾਲਾ ਨਾਲ ਤਮ ਥੋੜੇ ਜਿਹੇ ਕੁਝ ਆਪਣਾ ਖਿਆਲਾਤ ਕੋ ਇਜ਼ਹਾਰ ਕਰੇਂਗੇ
0: ਗੋਜਰੀ ਨਸਰ ਕਾ ਹਵਾਲਾ ਨਾਲ ਉਹ ਇਹ ਗੱਲ ਕਹੂੰ ਕਿ ਮੇਰੀ ਬਦਕਿਸਮਤੀ ਹੈ ਜਤੋੜੀਆ ਮੇਰੋ ਕਹਾਣੀਆਂ ਕੋ ਮਜਮੂ ਸਾਹਮਣੇ ਨਹੀਂ ਆ ਸਕਿਓ ਤਨਕੀਦੀ ਮਜ਼ਾਮੀਨ ਤੁਮਨੇ ਮੁਖਤਲਿਫ ਰਸਾਲਮ
1: ਬਹੁਤ ਦੇਖਿਆ ਹੈ ਵੋ ਤੋ ਸਾਹਮਣੇ ਹੈ
0: ਤਨਕੀਦੀ ਸਾਰਾ ਲਿਖਿਆ
2: ਹੁਣ ਹਮ ਯਾ ਵੀ ਚਾਹਵਾਂ ਲਗਾਵਾ ਕਿ ਗੋਜਰੀ ਨਸਰ ਮਾ ਜਿਹੜੀ ਵੀ ਅੱਜ ਤੱਕ ਮਾਰੇ ਸਾਹਮਣੇ ਅਫਸਾਨਾ ਦੀ ਸੂਰਤ ਮਾ ਆਈ ਹੈ ਤਨਕੀਦੀ ਹਿਸਾਬ ਨਾਲ ਆਈ ਹੈ ਔਰ ਨਾਵਲ ਨਿਗਾਰੀ ਕਾ ਹਿਸਾਬ ਨਾਲ ਆਈ ਹੈ ਤੇ ਇਸ ਮਾ ਕਾਫੀ ਹੁਕਮ ਕੇ ਅਜਾਂ ਇਜ਼ਾਫਾ ਕੀ ਜ਼ਰੂਰਤ ਹੈ ਅਜਾਂ ਉਤਨੋ ਕੁਝ ਨਹੀਂ ਹੋ ਸਕੇ ਜਿਤਨੋ ਕਿ ਹੋਣਾ ਚਾਹੀਏ ਤੇ ਜਿਹਨੂੰ ਇੱਕ ਸ਼ਾਇਰੀ ਕਾ ਹਵਾਲਾ ਨਾਲ ਅੱਜ ਤੱਕ ਸਾਹਮਣੇ ਆਏ ਵਾ ਇਸ ਮਾ ਆਮ ਧਾਰਕ ਅਸਰਾਤ ਜਾਣਨ ਚਾਹਵਾਂਗੀ ਆ ਇੱਕ ਹਦਾਇਤਨਾਮਾ ਇੱਕ ਮੈਸੇਜ ਜਿਹੜਾ ਹੈ ਆਮ ਮਾਰਾ ਜਿਹੜਾ ਰਾਈਟਰਸ ਹੈ ਔਰ ਕਾਰੀ ਹੈ ਇਹ ਸੁਣਨ ਵਾਲੇ ਉਨ ਤੱਕ ਜੋ ਪਹੁੰਚਣਾ ਚਾਹੀਏ ਗੋਜਰੀ ਨਸਰ ਕਾ ਹਵਾਲਾ ਨਾਲ ਤੁਮ ਆਪਣਾ ਖਿਆਲਾਤ ਕੋ ਇਜ਼ਹਾਰ ਕਰੋ
0: ਆਜ਼ਾਦ ਸਾਹਿਬ ਜਿਸ ਹੱਦ ਤੱਕ ਗੋਜਰੀ ਸ਼ਾਇਰੀ ਕੋ ਤਾਲੁਕ ਹੈ ਇਸ ਕੀ ਤਾਰੀਖ ਤੇ ਸਦੀਆਂ ਪੁਰਾਣੀ ਹੈ
1: ਜੀ ਜੀ
0: ਬੜਾ ਬੜਾ ਲੋਕਾਂ ਨੇ شاعری کی اردو کو کلاسیکل لٹریچر جڑو ہے اس کے اوپر ہم بجا طور پر دعوی کر سکاں کہ وہ بھی گوجری کوئی تو جس تو نثر کو سوال ہے نثر کا معاملہ ماں ریڈیو کشمیر سری نگر تے جس وقت گوجری کو پروگرام شروع ہوئے مہینہ لگے جی کہ اس وقت اتنی غربت تھی
1: جی جی
0: کہ شاید مہینہ لگے کہ وہ جملوں جڑو میں پہلا ادا کیو تھو اس کا شروعات ماں

ਧਰਤੀ ਮੁੜ ਮੁੜ ਸੀਨੋ ਸਲਤੀ ਰਹਿ ਗਈ। ਡਾਡਾ ਅੱਖਰ ਤੱਕਦੀ ਰਾਂਗਾ, ਕੜੀ ਵਸਲ ਕੀ ਟਲਤੀ ਰਹਿ ਗਈ। ਰੁੱਤ ਰੰਗੀਲੀ ਵਸਲਾਂ ਵਾਲੀ, ਮੁੜ ਆ ਦਿਲ ਨਾ ਛਲਤੀ ਰਹਿ ਗਈ। ਤੇ ਝੱਖੜ ਚੋਲਾ ਜਿਤਨਾ ਚੁੱਲੇ, ਆਸ ਕੀ ਡਾਲੀ ਫੁੱਲਤੀ ਰਹਿ ਗਈ। ਬਰਫਾਰੂ ਸ਼ਾਦ ਜਾਂ ਜਿੰਦੜੀ, ਯਾਦ ਤੇਰੀ ਮਾਂ ਗਲਤੀ ਰਹਿ ਗਈ। ਦੂਜੀ ਗਜ਼ਲ ਅਰਜ਼ ਹੈ ਕਿ ਅੱਖ ਨਿਮਾਣੀ ਡੋਲੇ ਆਥਰੂ, ਅੱਖ ਨਿਮਾਣੀ ਡੋਲੇ ਆਥਰੂ, ਭੇਤ ਵਿਸਾਰਾ ਖੋਲੇ ਆਥਰੂ। ਹਾਏ ਜੀਤਾਂ ਕੀ ਜੁਦਾਈ ਪੈੜੀ, ਹਾਏ ਜੀਤਾਂ ਕੀ ਜੁਦਾਈ ਪੈੜੀ, ਛਮ ਛਮ ਬਗਤਾ ਬੋਲੇ ਅਥਰੂ। ਤਨ ਮਨ ਸਾਰੋ ਸਾੜ ਮੁਕਾਇਓ, ਤਨ ਮਨ ਸਾਰੋ ਸਾੜ ਮੁਕਾਇਓ, ਐਸਾ ਝੱਖੜ ਝੋਲੇ ਅਥਰੂ। ਤੇ ਛੰਮਰ ਬਣ ਬਣ ਬਗਤਾ ਦਿਸੇ, ਛੰਮਰ ਬਣ ਬਣ ਬਗਤਾ ਦਿਸੇ, ਕਲਜਾ ਕੀ ਰਤ ਡੋਲੇ ਅਥਰੂ। ਸ਼ਾਦ ਵੋ ਜਾਣੇ ਚੋਟ ਦਿਲਾਂ ਕੀ, ਜਿਸਨਾ ਆੜੇ ਤੋਲੇ ਅਥਰੂ। ਅੱਖ ਨਿਮਾਣੀ ਡੋਲੇ ਅਥਰੂ, ਭੇਤ ਯੇ ਸਾਰਾ ਖੋਲੇ ਅਥਰੂ। ਇਹ ਗਜ਼ਲ ਔਰ ਜਾ ਕੇ ਹੈ ਯਾ ਪਿਆਰ ਕੀ ਬੈਰੀ ਦੁਨੀਆ, ਹੈ ਯਾ ਪਿਆਰ ਕੀ ਬੈਰੀ ਦੁਨੀਆ, ਖੂਬ ਅਜ਼ਮਾ ਕੇ ਹੈਰੀ ਦੁਨੀਆ। ਹੈ ਯਾ ਪਿਆਰ ਕੀ ਬੈਰੀ ਦੁਨੀਆ, ਖੂਬ ਅਜ਼ਮਾ ਕੇ ਹੈਰੀ ਦੁਨੀਆ, ਪਲਮਾ ਨਾਜ਼ੁਕ ਸ਼ੀਸ਼ੋ ਤੋੜਨ, ਕਰ ਲੇ ਕੈਡ ਦਲੇਰੀ ਦੁਨੀਆ। ਤੇ ਸੱਚੀ ਤੰਦ ਪਿਆਰ ਕੀ ਕੱਪਣ, ਸੱਚੀ ਤੰਦ ਪਿਆਰ ਕੀ ਕੱਪਣ, ਲਾਵੇ ਖੂਬ ਕਚਹਿਰੀ ਦੁਨੀਆ। ਤੇ ਜਾਣ ਕੇ ਵੀ ਅਣਜਾਣਾ ਬਣਿਆ, ਜਾਣ ਕੇ ਵੀ ਅਣਜਾਣਾ ਬਣਿਆ, ਆਖਰ ਖਾਕ ਕੀ ਢੇਰੀ ਦੁਨੀਆ। ਤੇ ਸ਼ੇਰ ਅਰਜ਼ ਹੈ ਕਿ ਤੇਰੀ ਨਜ਼ਰਾਂ ਕੇ ਬਾਂਦੇ ਹੀ, ਤੇਰੀ ਨਜ਼ਰਾਂ ਕੇ ਬਾਂਦੇ ਹੀ, ਲੁੱਟੇ ਗਈ ਹੈ ਮੇਰੀ ਦੁਨੀਆ। ਰਾਜ਼ ਨਾ ਦੱਸੀਏ ਸ਼ਾਦ ਕਿਸੇ ਨਾ, ਰਾਜ਼ ਨਾ ਦੱਸੀਏ ਸ਼ਾਦ ਕਿਸੇ ਨਾ, ਜ਼ਾਲਮ ਚਾਰ ਚਫੇਰੀ ਦੁਨੀਆ। ਇਹ ਗਜ਼ਲ ਔਰ ਅਰਜ਼ ਹੈ ਜਿੰਦ ਗਮਾਂ ਨੇ ਘੇਰੀ ਅੱਜਕੱਲ, ਜਿੰਦ ਗਮਾਂ ਨੇ ਘੇਰੀ ਅੱਜਕੱਲ, ਦਿਸੇ ਜਗ ਅੰਧੇਰੀ ਅੱਜਕੱਲ। ਤੇ ਬਟਲਾ ਹੋ ਕੇ ਗਮ ਦੁਨੀਆ ਗਾ, ਬਟਲਾ ਹੋ ਕੇ ਗਮ ਦੁਨੀਆ ਗਾ, ਮੇਰੀ ਚਾਰ ਚਫੇਰੀ ਅੱਜਕੱਲ। ਤੇ ਸਾਫ਼ ਸਦਾਈਆਂ ਜੋਗੀਆਂ ਵਾਲੀ, ਸਾਫ਼ ਸਦਾਈਆਂ ਜੋਗੀਆਂ ਵਾਲੀ, ਕਸਮੇ ਹਾਲਤ ਮੇਰੀ ਅੱਜਕੱਲ। ਤੇ ਸ਼ੇਰ ਹੈ ਕਿ ਤਾਰਾ ਗਿਣ ਗਿਣ ਰਾਤ ਗੁਜ਼ਾਰੂੰ, ਤਾਰਾ ਗਿਣ ਗਿਣ ਰਾਤ ਗੁਜ਼ਾਰੂੰ, ਯਾਦ ਸਤਾਵੇ ਤੇਰੀ ਅੱਜਕੱਲ। ਤੇ ਮਕਤੋ ਅਰਜ਼ ਕੀਓ ਕਿ ਸ਼ਾਇਦ ਲੇਖ ਮਥਾ ਕਾ ਤਕਿਆ, ਸ਼ਾਇਦ ਲੇਖ ਮਥਾ ਕਾ ਤਕਿਆ, ਤਾਂ ਤੈਂ ਵੀ ਅੱਖ ਫੇਰੀ ਅੱਜਕੱਲ, ਜਿੰਦ ਗਮਾਂ ਨੇ ਘੇਰੀ ਅੱਜਕੱਲ, ਦਿਸੇ ਜਗ ਅੰਧੇਰੀ ਅੱਜਕੱਲ। ਤੇ ਇਹ ਗਜ਼ਲ ਔਰ ਅਰਜ਼ ਹੈ ਮੈਂ ਤੇ ਦਰਦ ਖਸੇਰਾ ਤਕਿਆ, ਮੈਂ ਤੇ ਦਰਦ ਖਸੇਰਾ ਤਕਿਆ, ਲੇਖਾਂ ਕਾ ਏ ਫੇਰਾ ਤਕਿਆ, ਮੈਂ ਤੇ ਦਰਦ ਖਸੇਰਾ ਤਕਿਆ, ਲੇਖਾਂ ਕਾ ਏ ਫੇਰਾ ਤਕਿਆ, ਹਿਜਰ ਕੀ ਤੇਜ਼ ਕਟਾਰੀ ਤੋਬਾ, ਹਿਜਰ ਕੀ ਤੇਜ਼ ਕਟਾਰੀ ਤੋਬਾ, ਦਿਲ ਕਾ ਬੇਰਾ ਬੇਰਾ ਤਕਿਆ। ਤੇ ਸ਼ੇਰ ਕਿ ਰਾਤੇ ਨੀਂਦ ਨਾ ਆਈ ਕਸਮੇ, ਰਾਤੇ ਨੀਂਦ ਨਾ ਆਈ ਕਸਮੇ, ਜਿਸ ਦਿਨ ਕਾ ਵੇ ਚਿਹਰਾ ਤਕਿਆ। ਤੇ ਸ਼ੇਰ ਕਿ ਤੂੰ ਮੁਤਕਾ ਏ ਤਾਜ ਬਣਾ ਕੇ, ਤੂੰ ਮੁਤਕਾ ਏ ਤਾਜ ਬਣਾ ਕੇ, ਸਿਰ ਪਰ ਸਜਿਆ ਸਿਹਰਾ ਤਕਿਆ। ਤੇ ਸ਼ੇਰ ਅਰਜ਼ ਕੀਓ ਕਿ ਲੰਮੀ ਡੀਕੇ ਬਾਂਫੜ ਡਾਡਾ, ਲੰਮੀ ਡੀਕੇ ਬਾਂਫੜ ਡਾਡਾ, ਛਪ ਛਪ ਰਸਤਾ ਤੇਰਾ ਤਕਿਆ, ਮੈਂ ਤੇ ਦਰਦ ਖਸੇਰਾ ਤਕਿਆ, ਲੇਖਾਂ ਕਾ ਏ ਫੇਰਾ ਤਕਿਆ, ਹਿਜਰ ਕੀ ਤੇਜ਼ ਕਟਾਰੀ ਤੋਬਾ, ਦਿਲ ਕਾ ਬੇਰਾ ਬੇਰਾ ਤਕਿਆ।